ਇਹ ਤੁਸੀਂ ਕੀ ਗੱਲ ਕਰ ਰਹੇ ਹੋ? ਇਹ ਜਿਹੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਦੇ ਜੱਟ ਜ਼ਿਮੀਂਦਾਰ ਬੰਦੇ ਹਾਂ। ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ ਸਭ

0: वेलकम एट चामिन, आपने पंकज उदास की आवाज़ में खूबसूरत सी गज़ल सुनी, उम्मीद है आपको पसंद आएगी। और अब मेरे सामने बाबा बुल्ले शाह का कलाम कुछ इस तरह। चढ़दे सूरज ढलदे वेखे,
1: वाह जी वाह,
0: चढ़दे सूरज ढलदे वेखे, बुझदे दीवे बलदे वेखे, हीरे दा कोई मुल ना जाने, खोटे सिक्के चलदे वेखे,
1: चलदे वेखे, वाह।
0: जिन्हां दा ना जगते कोई, वो भी पुत्र पलदे वेखे, जिन्हां दा ना जगते कोई, वो भी पुत्र पलदे देखे। लोकी कहिंदे दाल नहीं गलदी, मैं पत्थर गलदे वेखे,
1: बहुत खूब।
0: जिन्हां ने ना कीती कदर रब दी, वो कदर रब दी हाथ हो खाली मलदे वेखे। कई पैरां तो नंगे फिरदे, सिर ते लब्भण छावां, मैनू दाता सब कुछ दिता, क्यों ना शुक्र मनावां।
1: बहुत खूब, बहुत खूब, बहुत खूब।
0: मिट्टी दा तू मिट्टी होना, कादी बल्ले बल्ले, मिट्टी दा तू मिट्टी होना, कादी बल्ले बल्ले, अज मिट्टी दे उत्ते बंदिया, कल मिट्टी दे थले।
1: वाह।
0: किसे जात नहीं पुछनी तेरी, मंजा चुकदिया लाणी नहीं देरी, एवें करना मेरी मेरी, ओए तू है मिट्टी दी ढेरी, ओ बंदिया अल्लाह दिया, तू अल्लाह अल्लाह बोल, ते जाना एक दिन मौला कोल, पूरा नाप ते पूरा तोल।
1: बहुत खूब, जबरदस्त,
0: शुक्रिया जी। वे सोहणिया मिठड़ा मिठड़ा बोल, ये दुनिया एक दिन चार दिहाड़े दी, की इतों लै जाना, यार बना लै कमली वाला, जे तू जन्नत जाना, ना कर बंदिया मेरी मेरी, ना मेरी ना तेरी, चार दिनां दा मेला दुनिया, फिर मिट्टी दी ढेरी। नप्पी बुक्की मिट्टी पौंदे, करदे ढेर उछेरा, नप्पी बुक्की मिट्टी पौंदे, करदे ढेर उछेरा।
1: बहुत खूब, बहुत खूब।
0: जदों सुपुरदे खाक कर दिंदे आपां बंदे नूं
1: जी,
0: ते मिट्टी पौंदे ना उत्ते
1: जी जी,
0: ते नप्पी बुक्की मिट्टी पौंदे, करदे ढेर उछेरा। ਅਤੇ ਜਿਹੜੇ ਮਈਅਤ 'ਤੇ ਆਏ ਹੁੰਦੇ, ਉਹ ਬੁੱਕਾਂ ਨਾਲ ਮਿੱਟੀ ਪਾ ਪਾ ਕੇ ਨਾ ਉਹ ਕਬਰ ਦੀ ਢੇਰੀ ਜਿਹੜੀ ਉਹ ਉੱਚੀ ਕਰਦੇ ਆ।
1: ਬੇਸ਼ੱਕ, ਬੇਸ਼ੱਕ
0: ਜੀ, ਹਾਂ। ਨੱਪੀ ਬੁੱਕੀ ਮਿੱਟੀ ਪਾਉਂਦੇ, ਕਰਦੇ ਢੇਰ ਉਛੇਰਾ, ਪੜ ਪੜ ਦਰੂਦਾ ਘਰ ਨੂੰ ਜਾਂਦੇ, ਪੱਤ ਨਹੀਂ ਪਾਉਂਦੇ ਫੇਰਾ
1: ਫੇਰਾ। ਬੇਸ਼ੱਕ।
0: ਤੁਰ ਜਾਣਾ ਛੱਡ ਕੇ ਸੱਜਣਾ, ਹੱਸਦਾ ਵਸਦਾ ਵਿਹੜਾ, ਚਾਰ ਦਿਨਾਂ ਦੇ ਮੇਲੇ ਇੱਥੇ, ਜੋਗੀਆਂ ਵਾਲਾ ਡੇਰਾ।
1: ਬਹੁਤ ਖੂਬ।
0: ਸਖਤ ਜਵਾਨਾਂ ਰੱਖਣ ਵਾਲੇ, ਦਿੰਦੇ ਨਹੀਂ ਨੁਕਸਾਨ, ਬੁੱਢਿਆ ਡਰ ਉਹਨਾਂ ਤੋਂ ਜਿਹੜੇ ਝੁਕ ਝੁਕ ਕਰਨ ਸਲਾਮ।
1: ਬਹੁਤ ਖੂਬ, ਬਹੁਤ ਖੂਬ।
0: ਮਸਜਿਦ ਢਾਹ ਦੇ, ਮੰਦਰ ਢਾਹ ਦੇ, ਢਾਹ ਦੇ ਜੋ ਕੁਛ ਢਹਿੰਦਾ, ਇੱਕ ਬੰਦੇ ਦਾ ਦਿਲ ਨਾ ਢਾਮੀ, ਉਸ ਦਿਲ ਵਿੱਚ ਰਬ ਮੇਰਾ ਰਹਿੰਦਾ
1: ਰਹਿੰਦਾ।
0: ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਇੱਥੇ ਰਹਿਣਾ, ਆਪਣਾ ਆਪਣੀ ਵਾਟ ਮਟਾ ਕੇ ਸਭ ਨੂੰ ਮੁੜਨਾ ਪੈਣਾ।
1: ਬੇਸ਼ੱਕ।
0: ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਵਾਂਝੋ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ, ਮੈਂ ਕਰਕੇ ਹਾਰੇ।
1: ਵਾਹ ਜੀ ਵਾਹ।
0: ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਗੇ ਕਿਤਾਬ ਨਹੀਂ ਹੁੰਦੇ,
1: ਨਹੀਂ ਹੁੰਦੇ।
0: ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਗੇ ਕਿਤਾਬ ਨਹੀਂ ਹੁੰਦੇ, ਜੇਕਰ ਲਾਈਏ ਯਾਰੀ ਬੁੱਲਿਆ, ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ।
1: ਬਹੁਤ ਖੂਬ।
0: ਜੇਕਰ ਲਾਈਏ ਯਾਰੀ ਬੁੱਲਿਆ, ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ।
1: ਬਹੁਤ।
0: ਔਰ ਇਸ ਤੋਂ ਬਾਅਦ ਸਾਹਮਣੇ ਮੇਰੇ ਸਾਹਮਣੇ ਇੰਤਖਾਬ ਹੈ ਸ਼ਕੀਲ ਆਜ਼ਮੀ
1: ਜੀ
0: ਕਾ, ਉਨਕੀ ਨਜ਼ਮ ਹੈ ਇੱਕ ਕੁਛ ਇਸ ਤਰ੍ਹਾਂ। ਉਸ ਪਹਿਲੇ ਇੱਕ ਸ਼ੇਰ ਹੈ
1: ਜੀ।
0: ਮੁਹੱਬਤ ਨਾ ਮੁਹੱਬਤ ਨਾ ਦੋਸਤੀ ਕੇ ਲੀਏ ਵਕਤ ਰੁਕਤਾ ਨਹੀਂ ਕਿਸੀ ਕੇ ਲੀਏ, ਨਾ ਮੁਹੱਬਤ ਨਾ ਦੋਸਤੀ ਕੇ ਲੀਏ ਵਕਤ ਰੁਕਤਾ ਨਹੀਂ ਕਿਸੀ ਕੇ ਲੀਏ, ਆਪਣੇ ਦਿਲ ਕੋ ਨਾ ਦੁੱਖ ਦੇ ਯੂੰ ਹੀ ਜ਼ਮਾਨੇ ਕੀ ਬੇਰੁਖੀ ਕੇ ਲੀਏ, ਵਕਤ ਕੇ ਸਾਥ ਸਾਥ ਚਲਤਾ ਰਹੇ, ਯਹੀ ਬਿਹਤਰ ਹੈ ਆਦਮੀ ਕੇ ਲੀਏ।
1: ਬਹੁਤ ਖੂਬ।
0: ਇਹ ਹਿਮਾਂਸ਼ੀ ਬਾਵਰਾ ਕਾ ਸ਼ੇਰ ਥਾ, ਔਰ ਇੰਤਖਾਬ ਹੈ ਸ਼ਕੀਲ ਆਜ਼ਮੀ ਕਾ, ਉਨਕੀ ਨਜ਼ਮ ਇਸ ਤਰ੍ਹਾਂ। ਦਰਦ ਕੀ ਹੱਦ ਸੇ ਗੁਜ਼ਾਰੇ ਤੋ ਸਭੀ ਜਾਏਂਗੇ, ਦਰਦ ਕੀ ਹੱਦ ਸੇ ਗੁਜ਼ਾਰੇ ਤੋ ਸਭੀ ਜਾਏਂਗੇ, ਜਲਦੀ ਜਾਂ ਦੇਰ देर से मारे तो सभी जाएंगे।
1: बेशक
0: सिर्फ मैं नहीं बाजार की मंदी का शिकार, सिर्फ मैं नहीं बाजार की मंदी का शिकार, जेब में लेके खसारे तो सभी जाएंगे। नदियां लाशों को पानी में नहीं रखती है,
1: बेशक
0: नदियां लाशों को पानी में नहीं रखती है, तैरे या डूबे किनारे तो सभी जाएंगे।
1: बेशक बेशक
0: चाहे कितना ही बुलंदी पे चला जाए कोई, चाहे कितना ही बुलंदी पे चला जाए कोई, आसमानों से उतारे तो सभी जाएंगे।
1: बेशक
0: मस्जिदें सबको बुलाती हैं भलाई की तरफ, मस्जिदें सबको बुलाती हैं भलाई की तरफ, आए ना आए पुकारे तो सभी जाएंगे।
1: बेशक बहुत खूब बहुत खूब।
0: तो ये इंतखाब था शकील आज़मी साहब का
1: जी।
0: तो ये अली भाई, ये दो दोस्त बात कर रहे थे, कोई कहता कि यार मेरी ना जो लवर है, प्रेम गर्लफ्रेंड है
1: जी,
0: उसने मुझे धोखा दे दिया है। मेरी ना जो लवर है, प्रेम गर्लफ्रेंड है
1: जी,